0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਵਾਰਤਾ ਬਜ਼ੁਰਗਾਂ ਦਾ ਸਤਿਕਾਰ ਅਤੇ ਦੇਖਭਾਲ। ਵਾਰਤਾਕਾਰ ਹੋਣਗੇ ਡਾਕਟਰ ਨਵਨੀਤ ਕੌਰ ਸਚਦੇਵਾ। ਇਸ ਤੋਂ ਅਲਾਵਾ ਇੱਕ ਆਵਾਜ਼ ਲੜੀ ਹੇਠ ਅਸੀਂ ਤੁਹਾਨੂੰ ਸੁਣਵਾਵਾਂਗੇ ਜਸਪਿੰਦਰ ਨਰੂਲਾ ਦੇ ਗਾਏ ਹੋਏ ਕੁਝ ਗੀਤ। ਸਰੋਤਿਓ, ਅੱਜ ਕਾਕੋਰੀ ਕਾਂਡ ਦੀ ਵਰੇਗੰਢ। ਕਾਕੋਰੀ ਕਾਂਡ, ਜਿਸ ਨੂੰ ਹੁਣ ਸਰਕਾਰੀ ਤੌਰ ਤੇ ਕਾਕੋਰੀ ਟ੍ਰੇਨ ਐਕਸ਼ਨ ਵਜੋਂ ਜਾਣਿਆ ਜਾਂਦਾ ਏ, ਭਾਰਤੀ ਆਜ਼ਾਦੀ ਸੰਗਰਾਮ ਦਾ ਇੱਕ ਇਤਿਹਾਸਕ ਅਤੇ ਯੁੱਗ ਪਲਟੂ ਮੋੜ ਸੀ। 9 ਅਗਸਤ 1925 ਨੂੰ ਵਾਪਰੀ ਇਹ ਘਟਨਾ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਜਾਬਾਜ਼ ਕ੍ਰਾਂਤੀਕਾਰੀਆਂ ਦੁਆਰਾ ਬ੍ਰਿਟਿਸ਼ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਲਈ ਕੀਤਾ ਗਿਆ ਇੱਕ ਦਲੇਰਾਨਾ ਕਾਰਨਾਮਾ ਸੀ। ਇਸ ਦਾ ਮੁੱਖ ਉਦੇਸ਼ ਅੰਗਰੇਜ਼ੀ ਸਰਕਾਰ ਦਾ ਖਜ਼ਾਨਾ ਲੁੱਟ ਕੇ ਆਜ਼ਾਦੀ ਦੀ ਲੜਾਈ ਲਈ ਹਥਿਆਰ ਖਰੀਦਣਾ ਅਤੇ ਦੇਸ਼ ਦੇ ਨੌਜਵਾਨਾਂ ਵਿੱਚ ਇਨਕਲਾਬੀ ਜੋਸ਼ ਭਰਨਾ ਸੀ। ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ, ਚੰਦਰ ਸ਼ੇਖਰ ਆਜ਼ਾਦ ਅਤੇ ਰਜਿੰਦਰ ਨਾਥ ਲਾਹੜੀ ਵਰਗੇ ਸੁਤੰਤਰਤਾ ਸੰਗਰਾਮੀਆਂ ਨੇ ਮਹਿਸੂਸ ਕੀਤਾ ਕਿ ਜ਼ਾਲਮ ਅੰਗਰੇਜ਼ੀ ਹਕੂਮਤ ਨੂੰ ਜੜੋਂ ਉਖਾੜਨ ਲਈ ਹਥਿਆਰਬੰਦ ਸੰਘਰਸ਼ ਦੀ ਲੋੜ ਏ, ਪਰ ਹਥਿਆਰ ਖਰੀਦਣ ਲਈ ਧਨ ਦੀ ਵੱਡੀ ਘਾਟ ਸੀ। ਇਸ ਲਈ ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੇ ਖਜ਼ਾਨੇ ਨੂੰ ਹੀ ਨਿਸ਼ਾਨਾ ਬਣਾਉਣ ਦਾ ਫੈਸਲਾ ਕੀਤਾ। 9 ਅਗਸਤ 1925 ਦੀ ਸ਼ਾਮ ਨੂੰ 8 ਡਾਊਨ ਪੈਸੇਂਜਰ ਟ੍ਰੇਨ ਸ਼ਾਹਜਹਾਨਾਪੁਰ ਤੋਂ ਲਖਨਊ ਵੱਲ ਜਾ ਰਹੀ ਸੀ। ਜਦੋਂ ਟ੍ਰੇਨ ਲਖਨਊ ਤੋਂ ਕੁਝ ਦੂਰੀ ਤੇ ਕਾਕੋਰੀ ਨਾਮਕ ਛੋਟੇ ਸਟੇਸ਼ਨ ਨੇੜੇ ਪੁੱਜੀ ਤਾਂ ਕ੍ਰਾਂਤੀਕਾਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਗੱਡੀ ਰੋਕ ਲਈ। ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹੜੀ ਅਤੇ ਚੰਦਰ ਸ਼ੇਖਰ ਆਜ਼ਾਦ ਸਮੇਤ ਕਈ ਕ੍ਰਾਂਤੀਕਾਰੀਆਂ ਨੇ ਸਰਕਾਰੀ ਤਿਜੋਰੀ ਤੇ ਕਬਜ਼ਾ ਕਰ ਲਿਆ। ਇਸ ਪੂਰੀ ਕਾਰਵਾਈ ਦੌਰਾਨ ਆਮ ਯਾਤਰੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਘਟਨਾ ਤੋਂ ਬ੍ਰਿਟਿਸ਼ ਸਰਕਾਰ ਬੁਰੀ ਤਰ੍ਹਾਂ ਬੌਖਲਾ ਗਈ। ਅੰਗਰੇਜ਼ੀ ਪੁਲਿਸ ਨੇ ਵਿਆਪਕ ਛਾਪੇਮਾਰੀ ਕਰਕੇ ਕਈ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਵਿੱਚ ਚੱਲੇ ਮੁਕੱਦਮੇ ਤੋਂ ਬਾਅਦ 19 ਦਸੰਬਰ 1927 ਨੂੰ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ, ਰਾਜਿੰਦਰ ਨਾਥ ਲਾਹੜੀ ਅਤੇ ਰੋਸ਼ਨ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਕਾਕੋਰੀ ਦੀ ਘਟਨਾ ਨੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਲਾਟ ਹੋਰ ਪ੍ਰਚੰਡ ਕਰ ਦਿੱਤੀ। ਬਿਸਮਿਲ ਅਤੇ ਅਸ਼ਫਾਕ ਉੱਲਾ ਖਾਨ ਦੀ ਅਟੁੱਟ ਦੋਸਤੀ ਨੇ ਹਿੰਦੂ ਮੁਸਲਿਮ ਏਕਤਾ ਦੀ ਬੇਮਿਸਾਲ ਮਿਸਾਲ ਕਾਇਮ ਕੀਤੀ। ਇਹਨਾਂ ਦੀ ਸ਼ਹਾਦਤ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਰਗੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਅੱਗੇ ਚੱਲ ਕੇ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ। ਇਸ ਜਾਣਕਾਰੀ ਤੋਂ ਬਾਅਦ ਸਰੋਤਿਓ, ਆਓ ਹੁਣ ਸੁਣਦੇ ਹਾਂ ਵਾਰਤਾ, ਜਿਸ ਦਾ ਵਿਸ਼ਾ ਹੈ ਬਜ਼ੁਰਗਾਂ ਦਾ ਸਤਿਕਾਰ ਅਤੇ ਦੇਖਭਾਲ। ਵਾਰਤਾਕਾਰ ਨੇ ਡਾਕਟਰ ਨਵਨੀਤ ਕੌਰ ਸਚਦੇਵਾ।
1: ਕਿਸੇ ਸਿਆਣੇ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ ਕਿ ਘਰ ਦੀਆਂ ਨੀਹਾਂ ਪੱਕੀਆਂ ਹੋਣ ਤਾਂ ਮਕਾਨ ਨਹੀਂ ਡਿੱਗਦੇ, ਅਤੇ ਜੇ ਘਰ ਵਿੱਚ ਬਜ਼ੁਰਗਾਂ ਦੀ ਛਾਂ ਹੋਵੇ ਤਾਂ ਪਰਿਵਾਰ ਨਹੀਂ ਟੁੱਟਦੇ। ਬਜ਼ੁਰਗ ਸਾਡੇ ਪਰਿਵਾਰਾਂ ਦੀਆਂ ਜਿਉਂਦੀਆਂ ਜਾਗਦੀਆਂ ਜੜ੍ਹਾਂ ਹਨ। ਜਿਵੇਂ ਜੜ੍ਹਾਂ ਤੋਂ ਬਿਨਾਂ ਦਰਖਤ ਸੁੱਕ ਜਾਂਦਾ ਹੈ,

ਉਵੇਂ ਹੀ ਬਜ਼ੁਰਗਾਂ ਦੀਆਂ ਅਸੀਸਾਂ ਤੋਂ ਬਿਨਾਂ ਘਰਾਂ ਵਿੱਚੋਂ ਬਰਕਤ ਅਤੇ ਸਕੂਨ ਗਾਇਬ ਹੋ ਜਾਂਦੇ ਹਨ। ਪਰ ਅੱਜ ਦੇ ਮੋਟਰ ਗੱਡੀਆਂ, ਕੰਕਰੀਟ ਦੇ ਜੰਗਲਾਂ ਅਤੇ ਫਲੈਟ ਕਲਚਰ ਵਾਲੇ ਯੁੱਗ ਵਿੱਚ ਅਸੀਂ ਆਪਣੇ ਇਹਨਾਂ ਕੀਮਤੀ ਹੀਰਿਆਂ ਦੀ ਦੇਖਭਾਲ ਵਿੱਚ ਕਿੱਥੇ ਖੜ੍ਹੇ ਹਾਂ? ਆਓ ਅੱਜ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰੀਏ। ਸਾਡੇ ਪੰਜਾਬੀ ਸੱਭਿਆਚਾਰ ਅਤੇ ਸਾਡੇ ਗੁਰੂਆਂ ਪੀਰਾਂ ਦੀ ਬਾਣੀ ਨੇ ਹਮੇਸ਼ਾ ਮਾਤਾ ਪਿਤਾ ਅਤੇ ਵੱਡਿਆਂ ਦੇ ਸਤਿਕਾਰ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਕਾਹੇ ਕੋ ਪੂਤ ਚਗਰਤ ਹੋਂ ਸੰਗ ਬਾਪ, ਜਿਨਕੇ ਜਣੇ ਬਡੇਰੇ ਤੁਮ ਹੋ ਤਿਨ ਸਿਓ ਚਗਰਤ ਪਾਪ। ਅਰਥਾਤ, ਹੇ ਪੁੱਤਰ, ਤੂੰ ਆਪਣੇ ਪਿਤਾ ਨਾਲ ਕਿਉਂ ਝਗੜਦਾ ਹੈ? ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਅਤੇ ਵੱਡਾ ਕੀਤਾ, ਉਹਨਾਂ ਨਾਲ ਝਗੜਨਾ ਪਾਪ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਕਿ ਜੋ ਮਾਤਾ ਪਿਤਾ ਨੂੰ ਛੱਡ ਕੇ ਤੀਰਥਾਂ 'ਤੇ ਜਾਂਦਾ ਹੈ ਜਾਂ ਧਰਮ ਦੇ ਕੰਮਾਂ ਦਾ ਦਿਖਾਵਾ ਕਰਦਾ ਹੈ, ਉਸ ਦੀ ਭਗਤੀ ਪ੍ਰਵਾਨ ਨਹੀਂ ਹੁੰਦੀ। ਦੋਸਤੋ, ਅੱਜ ਸਾਡੇ ਸਮਾਜ ਦੀ ਤਸਵੀਰ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ, ਜਿੱਥੇ ਦਾਦਾ ਦਾਦੀ, ਚਾਚੇ ਤਾਏ ਸਾਰੇ ਇੱਕੋ ਛੱਤ ਹੇਠ ਰਹਿੰਦੇ ਸਨ। ਪਰ ਅੱਜ ਛੋਟੇ ਪਰਿਵਾਰਾਂ ਦਾ ਜ਼ਮਾਨਾ ਹੈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿੱਚ ਅੱਜ ਐਮਟੀ ਨੈਸਟ ਸਿਸਟਮ ਯਾਨੀ ਖਾਲੀ ਆਲ੍ਹਣਿਆਂ ਦਾ ਸੰਕਟ ਖੜ੍ਹਾ ਹੋ ਗਿਆ ਹੈ। ਬੱਚੇ ਪੜ੍ਹਾਈ ਜਾਂ ਨੌਕਰੀ ਲਈ ਵਿਦੇਸ਼, ਕੈਨੇਡਾ, ਅਮਰੀਕਾ ਜਾਂ ਦੂਸਰੇ ਮਹਾਂਨਗਰਾਂ ਵਿੱਚ ਪ੍ਰਵਾਸ ਕਰ ਜਾਂਦੇ ਹਨ ਅਤੇ ਬਜ਼ੁਰਗ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਬਿਲਕੁਲ ਇਕੱਲੇ ਰਹਿ ਜਾਂਦੇ ਹਨ। ਅਜੋਕੇ ਦੌਰ ਵਿੱਚ ਤੇਜ਼ ਰਫ਼ਤਾਰ ਸ਼ਹਿਰੀ ਜ਼ਿੰਦਗੀ ਦੀ ਚਮਕ ਦਮਕ ਨੇ ਸਾਡੇ ਕੋਲੋਂ ਸਾਡਾ ਵਡਮੁੱਲਾ ਸਮਾਂ ਅਤੇ ਪਰਿਵਾਰਕ ਸਾਂਝਾਂ ਖੋਹ ਲਈਆਂ ਹਨ। ਅਜੋਕੇ ਆਧੁਨਿਕ ਰਹਿਣ ਸਹਿਣ ਵਿੱਚ ਪਤੀ ਪਤਨੀ ਦੋਵੇਂ ਹੀ ਆਪਣੇ ਰੁਜ਼ਗਾਰ ਅਤੇ ਨੌਕਰੀਆਂ ਵਿੱਚ ਸਵੇਰ ਤੋਂ ਸ਼ਾਮ ਤੱਕ ਰੁੱਝੇ ਰਹਿੰਦੇ ਹਨ, ਜਿਸ ਕਾਰਨ ਉਹ ਘਰ ਦੇ ਵੱਡਿਆਂ ਨੂੰ ਲੋੜੀਂਦਾ ਵਕਤ ਨਹੀਂ ਦੇ ਪਾਉਂਦੇ। ਦੂਜੇ ਪਾਸੇ ਨਵੀਂ ਪੀੜ੍ਹੀ ਯਾਨੀ ਬੱਚੇ ਆਪਣੀਆਂ ਸਕੂਲੀ ਕੋਚਿੰਗਾਂ, ਟਿਊਸ਼ਨਾਂ ਅਤੇ ਮੋਬਾਈਲ ਕੰਪਿਊਟਰ ਦੀਆਂ ਆਭਾਸੀ ਸਕਰੀਨਾਂ ਵਿੱਚ ਇਸ ਕਦਰ ਗੁਆ ਚੁੱਕੇ ਹਨ ਕਿ ਉਹਨਾਂ ਕੋਲ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਕੋਲ ਬੈਠਣ ਦੀ ਵਿਹਲ ਨਹੀਂ ਹੁੰਦੀ। ਇਸ ਮਸ਼ੀਨੀਕਰਨ ਦਾ ਸਭ ਤੋਂ ਮਾੜਾ ਅਸਰ ਸਾਡੇ ਘਰਾਂ ਦੇ ਬਜ਼ੁਰਗਾਂ 'ਤੇ ਪੈ ਰਿਹਾ ਹੈ, ਜਿਨ੍ਹਾਂ ਕੋਲ ਹੁਣ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਲਈ ਕੋਈ ਮੈਂਬਰ ਮੌਜੂਦ ਹੀ ਨਹੀਂ ਹੁੰਦਾ। ਨਤੀਜੇ ਵਜੋਂ ਅੱਜ ਦੇ ਸਮਾਜ ਵਿੱਚ ਸਭ ਤੋਂ ਵੱਡੀ ਸਮੱਸਿਆ ਕੋਈ ਸਰੀਰਕ ਬਿਮਾਰੀ ਨਹੀਂ, ਸਗੋਂ ਮਾਨਸਿਕ ਇਕੱਲਾਪਣ ਅਤੇ ਡਿਜੀਟਲ ਅਲੱਗ ਥਲੱਗਾ ਬਣ ਚੁੱਕੀ ਹੈ, ਜੋ ਬਜ਼ੁਰਗਾਂ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਹੀ ਹੈ। ਸ਼ਹਿਰੀਕਰਨ ਅਤੇ ਪੂੰਜੀਵਾਦੀ ਸੋਚ ਦੇ ਪ੍ਰਭਾਵ ਕਾਰਨ ਸਥਿਤੀ ਇਸ ਹੱਦ ਤੱਕ ਚਿੰਤਾਜਨਕ ਬਣ ਗਈ ਹੈ ਕਿ ਵੱਡੇ ਵੱਡੇ ਮਹਾਂਨਗਰਾਂ ਵਿੱਚ ਹੁਣ ਪੈਸੇ ਦੇ ਕੇ ਬਜ਼ੁਰਗਾਂ ਨਾਲ ਕੁਝ ਪਲ ਗੱਲਾਂ ਕਰਨ ਵਾਲੇ ਸਾਥੀ ਮੁਹੱਈਆ ਕਰਾਉਣ ਵਾਲੀਆਂ ਏਜੰਸੀਆਂ ਖੁੱਲ੍ਹ ਗਈਆਂ ਹਨ। ਸਮਾਜ ਵਿੱਚ ਰੈਂਟਿਡ ਰਿਲੇਸ਼ਨਸ਼ਿਪ ਯਾਨੀ ਕਿ ਕਿਰਾਏ ਦੇ ਰਿਸ਼ਤੇ ਵਰਗੀਆਂ ਗੈਰ ਪਰੰਪਰਾਗਤ ਅਤੇ ਨਕਲੀ ਸੇਵਾਵਾਂ ਦਾ ਚਲਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਜਿੱਥੇ ਕੋਈ ਅਣਜਾਣ ਵਿਅਕਤੀ ਪੈਸੇ ਲੈ ਕੇ ਬਜ਼ੁਰਗਾਂ ਦਾ ਇਕੱਲਾਪਣ ਦੂਰ ਕਰਨ ਦਾ ਦਿਖਾਵਾ ਕਰਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਉਹਨਾਂ ਨਾਲ ਪਰਿਵਾਰਕ ਹਿੰਸਾ ਅਤੇ ਅੱਤਿਆਚਾਰ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਇਹ ਵਰਤਾਰਾ ਸਾਡੀ ਨੈਤਿਕਤਾ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ ਕਿ ਕੀ ਅਸੀਂ ਇੰਨੇ ਨਿਰਮੋਹੇ ਅਤੇ ਮਸ਼ੀਨੀ ਹੋ ਗਏ ਹਾਂ ਕਿ ਜਿਨ੍ਹਾਂ ਮਾਂ ਬਾਪ ਨੇ ਸਾਨੂੰ ਬੋਲਣਾ ਸਿਖਾਇਆ, ਅੱਜ ਉਹਨਾਂ ਦੇ ਆਪਣੇ ਬੋਲਾਂ ਦੀ ਕੀਮਤ ਵੀ ਰੁਪਈਆਂ ਵਿੱਚ ਤੈਅ ਕੀਤੀ ਜਾਵੇਗੀ? ਇਹ ਸਾਡੇ ਅਮੀਰ ਸੱਭਿਆਚਾਰਕ ਅਤੇ ਪਰਿਵਾਰਕ ਮੁੱਲਾਂ ਦੇ ਪਤਨ ਦਾ ਸਪਸ਼ਟ ਸੰਕੇਤ ਹੈ। ਇਸ ਗੰਭੀਰ ਸੰਕਟ ਦੇ ਦੌਰ ਵਿੱਚ ਸਾਨੂੰ ਬਾਬਾ ਅਮਟੇ ਜਾਂ ਸਾਡੇ ਪੰਜਾਬ ਦੇ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦੇ ਜੀਵਨ ਅਤੇ ਫਲਸਫੇ ਤੋਂ ਪ੍ਰੇਰਣਾ ਲੈਣ ਦੀ ਸਖ਼ਤ ਲੋੜ ਹੈ। ਭਗਤ ਜੀ ਹਮੇਸ਼ਾ ਇਹ ਕਹਿੰਦੇ ਹੁੰਦੇ ਸਨ ਕਿ ਕਿਸੇ ਵੀ ਬਜ਼ੁਰਗ, ਬੇਸਹਾਰਾ ਜਾਂ ਲਾਚਾਰ ਇਨਸਾਨ ਦੀ ਸੱਚੇ ਦਿਲੋਂ ਸੇਵਾ ਕਰਨਾ ਪਰਮਾਤਮਾ ਦੀ ਸਿੱਧੀ ਅਤੇ ਅਸਲ ਪੂਜਾ ਹੈ। ਇਸੇ ਤਰ੍ਹਾਂ ਸਾਡੇ ਸੰਵੇਦਨਸ਼ੀਲ ਸ਼ਾਇਰਾਂ ਨੇ ਵੀ ਲਿਖਿਆ ਹੈ ਕਿ ਮਾਂ ਬਾਪ ਦੇ ਹੱਥਾਂ 'ਤੇ ਪਈਆਂ ਚੁਰੜੀਆਂ ਅਤੇ ਉਹਨਾਂ ਦੀ ਸਖ਼ਤ ਮਿਹਨਤ ਵਿੱਚੋਂ ਹੀ ਸਾਡਾ ਉੱਜਲ ਭਵਿੱਖ ਨਿਕਲਿਆ ਹੈ। ਉਹਨਾਂ ਨੇ ਆਪਣੀ ਜਵਾਨੀ ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੇਖੇ ਲਾ ਦਿੱਤੀ, ਇਸ ਲਈ ਹੁਣ ਉਹਨਾਂ ਦੇ ਬੁਢਾਪੇ ਦੀ ਮਜ਼ਬੂਤ ਲਾਠੀ ਬਣਨਾ ਅਤੇ

ਨੂੰ ਭਾਵਨਾਤਮਕ ਨਿੱਗ ਦੇਣਾ ਸਾਡਾ ਸਭ ਤੋਂ ਵੱਡਾ ਇਖਲਾਕੀ, ਸਮਾਜਿਕ ਅਤੇ ਧਾਰਮਿਕ ਫਰਜ਼ ਹੈ। ਸ਼ਹਿਰੀ ਜ਼ਿੰਦਗੀ ਵਿੱਚ ਬਜ਼ੁਰਗਾਂ ਨੂੰ ਸਮਾਰਟਫੋਨ ਜਾਂ ਵੱਡੇ ਟੀਵੀ ਨਾਲੋਂ ਵੱਧ ਤੁਹਾਡੀ ਮੌਜੂਦਗੀ ਦੀ ਲੋੜ ਹੈ। ਉਹਨਾਂ ਨੂੰ ਕੋਈ ਮਹਿੰਗੇ ਤੋਹਫ਼ੇ ਨਹੀਂ ਚਾਹੀਦੇ, ਉਹ ਤਾਂ ਬਸ ਇਹ ਚਾਹੁੰਦੇ ਹਨ ਕਿ ਰਾਤ ਦੇ ਖਾਣੇ 'ਤੇ ਕੋਈ ਉਹਨਾਂ ਕੋਲ ਬੈਠ ਕੇ ਪੁੱਛ ਲਵੇ, ਬਾਪੂ ਜੀ ਜਾਂ ਮਾਤਾ ਜੀ, ਅੱਜ ਦਿਨ ਕਿਵੇਂ ਬੀਤਿਆ? ਇੱਥੇ ਮੈਨੂੰ ਪੰਜਾਬੀ ਕਵਿਤਾ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ। ਰੁੱਖਾਂ ਬਾਜ ਨਾ ਛਾਵਾਂ ਮਾਣੀਏ, ਮਾਪਿਆਂ ਬਾਜ ਨਾ ਲਾਡ ਲੜਾਏ ਜਾਂਦੇ। ਜਿਨ੍ਹਾਂ ਦੇ ਘਰੀਂ ਬਜ਼ੁਰਗ ਹੁੰਦੇ ਨੇ ਹੱਸਦੇ ਵੱਸਦੇ, ਉਹਨਾਂ ਦੇ ਘਰਾਂ ਵਿੱਚੋਂ ਦੁੱਖ ਦੂਰ ਨੱਸਦੇ। ਸਾਂਭ ਲਵੋ ਇਹ ਛਾਵਾਂ ਕਣੀਆਂ, ਮੁੜ ਕੇ ਧੁੱਪਾਂ ਵਿੱਚ ਨਹੀਂ ਮਿਲਣੀਆਂ। ਤੁਰ ਗਏ ਮਾਪੇ ਮੁੜ ਨਹੀਂ ਆਉਂਦੇ, ਲੱਖਾਂ ਕਰ ਲਵੋ ਉਪਾਅ। ਜਦੋਂ ਬਜ਼ੁਰਗ ਘਰ ਵਿੱਚ ਹੁੰਦੇ ਹਨ ਤਾਂ ਉਹ ਸਿਰਫ ਉਮਰ ਵਿੱਚ ਵੱਡੇ ਨਹੀਂ ਹੁੰਦੇ, ਉਹ ਤਜ਼ਰਬੇ ਦਾ ਸਮੁੰਦਰ ਹੁੰਦੇ ਹਨ। ਜਦੋਂ ਅਸੀਂ ਜ਼ਿੰਦਗੀ ਦੇ ਕਿਸੇ ਮੋੜ 'ਤੇ ਹਾਰਨ ਲੱਗਦੇ ਹਾਂ ਤਾਂ ਉਹਨਾਂ ਦੀ ਇੱਕ ਥਾਪੀ, ਉਹਨਾਂ ਦਾ ਇਹ ਕਹਿਣਾ ਕਿ ਪੁੱਤ ਘਬਰਾ ਨਾ, ਸਭ ਠੀਕ ਹੋ ਜਾਵੇਗਾ, ਸਾਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੇ ਜਾਂਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਅੱਜ ਦੇ ਇਸ ਤੇਜ਼ ਰਫ਼ਤਾਰ ਸ਼ਹਿਰੀ ਦੌਰ ਵਿੱਚ ਅਸੀਂ ਅਮਲੀ ਤੌਰ 'ਤੇ ਉਹਨਾਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ? ਪਹਿਲਾ, ਨਿਰਮੋਹੀ ਤਕਨੋਲੋਜੀ ਦੀ ਥਾਂ ਸੰਵੇਦਨਸ਼ੀਲਤਾ ਲਿਆਉਣ ਦੀ ਲੋੜ ਹੈ। ਦਿਨ ਵਿੱਚ ਘੱਟੋ ਘੱਟ 15-20 ਮਿੰਟ ਫੋਨ ਪਰਾਂ ਰੱਖ ਕੇ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ। ਦੂਜਾ, ਸਿਹਤ ਦੀ ਆਧੁਨਿਕ ਦੇਖਭਾਲ। ਸ਼ਹਿਰੀ ਰਹਿਣ ਸਹਿਣ ਵਿੱਚ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ। ਉਹਨਾਂ ਦੀਆਂ ਦਵਾਈਆਂ, ਰੋਜ਼ਾਨਾ ਸੈਰ ਅਤੇ ਡਾਕਟਰੀ ਚੈੱਕਅਪ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਤੀਜਾ, ਉਹਨਾਂ ਨੂੰ ਘਰ ਦੇ ਫੈਸਲਿਆਂ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਖੁਦ ਨੂੰ ਬੇਕਾਰ ਜਾਂ ਵਾਧੂ ਨਾ ਸਮਝਣ। ਅਤੇ ਚੌਥਾ, ਡਿਜੀਟਲ ਸਾਖਰਤਾ। ਉਹਨਾਂ ਨੂੰ ਸਮਾਰਟਫੋਨ ਉੱਤੇ ਵੀਡੀਓ ਕਾਲਾਂ ਕਰਨਾ, ਧਾਰਮਿਕ ਗੁਰਬਾਣੀ ਲਗਾਉਣਾ ਜਾਂ ਆਪਣੇ ਪੁਰਾਣੇ ਦੋਸਤਾਂ ਨਾਲ ਜੁੜਨਾ ਸਿਖਾਉਣਾ ਚਾਹੀਦਾ ਹੈ ਤਾਂ ਜੋ ਜਦੋਂ ਤੁਸੀਂ ਕੰਮ 'ਤੇ ਹੋਵੋ ਉਹ ਇਕਲਾਪੇ ਦਾ ਸ਼ਿਕਾਰ ਨਾ ਹੋਣ। ਇਹ ਗੱਲ ਬਿਲਕੁਲ ਸੱਚ ਹੈ ਕਿ ਅਜੋਕੇ ਸਮੇਂ ਵਿੱਚ ਸਰਕਾਰ ਵੱਲੋਂ ਵੀ ਬਜ਼ੁਰਗਾਂ ਦੀ ਸਹੂਲਤ ਲਈ ਕਈ ਤਰ੍ਹਾਂ ਦੀਆਂ ਭਲਾਈ ਸਕੀਮਾਂ, ਪੈਨਸ਼ਨ ਯੋਜਨਾਵਾਂ, ਸਿਹਤ ਬੀਮੇ ਅਤੇ ਬੁਢਾਪਾ ਆਸ਼ਰਮ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਦੇ ਨਾਲ ਹੀ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਭਲਾਈ ਕਾਨੂੰਨ 2007 ਬਜ਼ੁਰਗਾਂ ਨੂੰ ਆਰਥਿਕ ਤੌਰ 'ਤੇ ਅਤੇ ਭੌਤਿਕ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਕਾਨੂੰਨ ਬੱਚਿਆਂ ਉੱਤੇ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਦੀ ਦੇਖਭਾਲ ਦੀ ਨੈਤਿਕ ਜ਼ਿੰਮੇਵਾਰੀ ਵੀ ਪਾਉਂਦਾ ਹੈ ਪਰ ਸਿਰਫ ਸਰਕਾਰੀ ਨੀਤੀਆਂ, ਕਾਨੂੰਨ ਅਤੇ ਮਸ਼ੀਨੀ ਬੁਨਿਆਦੀ ਢਾਂਚਾ ਹੀ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਸੰਪੂਰਨ ਨਹੀਂ ਬਣਾ ਸਕਦੇ। ਇੱਕ ਬਜ਼ੁਰਗ ਨੂੰ ਆਪਣੇ ਜੀਵਨ ਦੇ ਆਖਰੀ ਪੜਾਅ ਉੱਤੇ ਕੇਵਲ ਰੋਟੀ, ਕੱਪੜਾ ਜਾਂ ਦਵਾਈਆਂ ਹੀ ਨਹੀਂ ਚਾਹੀਦੀਆਂ, ਸਗੋਂ ਉਸ ਦੀ ਸਭ ਤੋਂ ਵੱਡੀ ਲੋੜ ਆਪਣਿਆਂ ਦਾ ਸਾਥ ਹੁੰਦੀ ਹੈ। ਅਸਲ ਦੇਖਭਾਲ, ਨਿੱਘ, ਭਾਵਨਾਤਮਕ ਸਹਾਰਾ ਅਤੇ ਦਿਲੋਂ ਕੀਤਾ ਗਿਆ ਸਤਿਕਾਰ ਸਿਰਫ ਅਤੇ ਸਿਰਫ ਪਰਿਵਾਰ ਦੇ ਅੰਦਰੋਂ ਬੱਚਿਆਂ ਦੇ ਵਿਹਾਰ ਵਿੱਚੋਂ ਹੀ ਆ ਸਕਦਾ ਹੈ। ਕੋਈ ਵੀ ਸਰਕਾਰੀ ਸੰਸਥਾ ਜਾਂ ਪੈਸੇ ਦੇ ਕੇ ਰੱਖਿਆ ਗਿਆ ਸੇਵਾਦਾਰ ਉਸ ਮੋਹ ਪਿਆਰ ਦੀ ਜਗ੍ਹਾ ਨਹੀਂ ਲੈ ਸਕਦਾ ਜੋ ਇੱਕ ਪੁੱਤਰ ਜਾਂ ਧੀ ਦੀ ਮੌਜੂਦਗੀ ਨਾਲ ਮਿਲਦਾ ਹੈ। ਇਸ ਲਈ ਬਜ਼ੁਰਗ ਮਾਪਿਆਂ ਦੀ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਲਈ ਨਿੱਜੀ ਤੌਰ 'ਤੇ ਸਮਾਂ ਦੇਣਾ ਅਤੇ ਪਰਿਵਾਰਕ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੀ ਸਭ ਤੋਂ ਮੁੱਢਲੀ, ਅਹਿਮ ਅਤੇ ਜ਼ਰੂਰੀ ਲੋੜ ਹੈ। ਆਓ ਅੱਜ ਇੱਕ ਵਾਅਦਾ ਕਰੀਏ, ਅਸੀਂ ਆਪਣੇ ਘਰਾਂ ਦੇ ਬਜ਼ੁਰਗਾਂ ਨੂੰ ਸਿਰਫ ਬੋਝ ਜਾਂ ਜ਼ਿੰਮੇਵਾਰੀ ਨਹੀਂ ਸਗੋਂ ਆਪਣੇ ਘਰ ਦੀ ਛਾਂ ਅਤੇ ਸ਼ਾਨ ਸਮਝਾਂਗੇ। ਯਾਦ ਰੱਖੋ, ਜੋ ਬੀਜ ਅਸੀਂ ਅੱਜ ਬੀਜਾਂਗੇ ਕੱਲ੍ਹ ਨੂੰ ਉਹੀ ਫਸਲ ਅਸੀਂ ਵੱਢਣੀ ਹੈ। ਜੇ ਅਸੀਂ ਅੱਜ ਆਪਣੇ ਮਾਂ ਬਾਪ ਦਾ ਸਤਿਕਾਰ ਕਰਾਂਗੇ ਤਾਂ ਸਾਡੇ ਬੱਚੇ ਵੀ ਕੱਲ੍ਹ ਨੂੰ ਸਾਨੂੰ ਉਹੀ ਪਿਆਰ ਅਤੇ ਸਮਾਂ ਦੇਣਗੇ। ਚਲਦਿਆਂ ਚਲਦਿਆਂ ਇਹ ਅੰਤਿਮ ਸਤਰਾਂ ਤੁਹਾਡੇ ਲਈ। ਰੱਬ ਲੱਭਣ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਜੇ ਘਰ ਵਿੱਚ ਮਾਂ ਬਾਪ

ਇਹ ਸਨ ਜਸਪਿੰਦਰ ਨਰੂਲਾ। ਇੱਕ ਪਰਦੇਸੀ ਦੁੱਖਾਂ ਵਿੱਚ ਪਾ ਨਹੀਂ ਗਿਆ, ਹਾਏ ਨੀ ਮਾਂ ਮੇਰੀਏ। ਆਓ ਸੁਣਦੇ ਹਾਂ ਇਹ ਗੀਤ ਜਸਪਿੰਦਰ ਨਰੂਲਾ ਦੀ ਹੀ ਆਵਾਜ਼ ਵਿੱਚ।

ਇਹ ਸਨ ਜਸਪਿੰਦਰ ਨਰੂਲਾ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: ਹੁਣ ਖਬਰਾਂ ਵਿਸਥਾਰ ਨਾਲ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ। ਇਹ 2022 ਵਿੱਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਦੇਸ਼ ਵਿੱਚ ਸਭ ਤੋਂ ਵੱਡੇ ਜਨਤਕ ਭਾਗੀਦਾਰੀ ਅੰਦੋਲਨਾਂ ਵਿੱਚੋਂ ਇੱਕ ਬਣ ਗਈ ਹੈ। ਇਸ ਪਹਿਲ ਦਾ ਉਦੇਸ਼ ਨਾਗਰਿਕਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਵਾਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦੀ ਮੁਹਿੰਮ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਹ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇ ਗੰਢ ਨਾਲ ਮਨਾਈ ਜਾ ਰਹੀ ਹੈ। ਇਹ ਮੁਹਿੰਮ ਦੇਸ਼ ਭਗਤੀ ਦੇ ਇਕ ਵਿਲੱਖਣ ਜਸ਼ਨ ਵਿਚ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਨੂੰ ਇਕੱਠਾ ਕਰਦੀ ਹੈ। ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਭਰ ਵਿਚ ਵੰਦੇ ਮਾਤਰਮ ਦਾ ਸਮੂਹਕ ਗਾਇਨ ਵੀ ਕੀਤਾ ਜਾਏਗਾ। ਦਿੱਲੀ ਵਿਚ ਅੱਜ ਬੀਜੇਪੀ ਦੇ ਲੋਕ ਸਭਾ ਮੈਂਬਰ ਬਾਂਸਰੀ ਸਵਰਾਜ ਨੇ ਮਾਲਵੀਆ ਨਗਰ ਵਿਚ ਪੰਡਿਤ ਮਦਨ ਮੋਹਨ ਮਾਲਵੀਆ ਦੇ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸ ਤੋਂ ਬਾਅਦ ਤਿਰੰਗਾ ਯਾਤਰਾ ਕੱਢੀ ਗਈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਕਰੋ ਜਾਂ ਮਰੋ ਦੇ ਸੱਦੇ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਲਈ ਦੇਸ਼ ਨੂੰ ਇਕਜੁੱਟ ਕੀਤਾ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਹਿੰਮਤ, ਕੁਰਬਾਨੀ ਅਤੇ ਦੇਸ਼ ਭਗਤੀ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਅੰਦੋਲਨਕਾਰੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਨਾਇਕਾਂ ਦੀ ਹਿੰਮਤ ਹਮੇਸ਼ਾ ਹਰ ਭਾਰਤੀ ਲਈ ਪ੍ਰੇਰਣਾ ਸਰੋਤ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਅਗਵਾਈ ਤੋਂ ਪ੍ਰੇਰਿਤ ਹੋ ਕੇ ਭਾਰਤ ਛੱਡੋ ਦੇ ਸੱਦੇ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਨਵੀਂ ਊਰਜਾ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਬਸਤੀਵਾਦੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਲਈ ਭਾਰਤੀ ਲੋਕਾਂ ਦੇ ਅਟੁੱਟ ਸੰਕਲਪ ਨੂੰ ਦਰਸਾਉਂਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਸਤੀਵਾਦੀ ਕਾਨੂੰਨਾਂ ਦੀ ਥਾਂ ਲਿਆਂਦੇ ਗਏ 3 ਨਵੇਂ ਅਪਰਾਧ ਕਾਨੂੰਨ 3 ਮਹੱਤਵਪੂਰਨ ਥੰਮਾਂ, ਤਕਨਾਲੋਜੀ, ਸਮੇਂ ਸੀਮਾ ਅਤੇ ਵਿਸ਼ਵਾਸ ਤੇ ਆਧਾਰਿਤ ਨੇ। ਸ੍ਰੀ ਸ਼ਾਹ ਨੇ ਕਿਹਾ ਕਿ ਨਵੇਂ ਅਪਰਾਧਕ ਕਾਨੂੰਨਾਂ ਦਾ ਉਦੇਸ਼ ਵਧੇਰੇ ਤਕਨਾਲੋਜੀ ਆਧਾਰਿਤ ਅਤੇ ਸਮਾਬੱਧ ਪ੍ਰਣਾਲੀ ਰਾਹੀਂ ਨਾਗਰਿਕਾਂ ਨੂੰ ਨਿਆਂ ਯਕੀਨੀ ਬਣਾਉਣਾ ਹੈ।
1: नरेंद्र मोदी जी के नेतृत्व में भारत सरकार ने अंग्रेजों के बनाई हुई दंड संहिता को बदलकर 3 भारतीय न्याय संहिताओं को लागू किया है। ये न्याय संहिताओं की सोच दंड आधारित नहीं है। ये न्याय संहिताओं की सोच नागरिकों को न्याय दिलाने के लिए केंद्रित, तकनीक सक्षम और समयबद्ध बनाने की है। ये तीनों न्याय संहिताएं टेक्नोलॉजी, टाइमलाइन और ट्रस्ट, ये 3 पिलर पर खड़ी की गई है।
0: ਗ੍ਰਹਿ ਮੰਤਰੀ ਨੇ ਟਿੱਪਣੀਆਂ ਗੋਰੀ ਮੇਡੂ ਦੇ ਪੁਲਿਸ ਸਿਖਲਾਈ ਸਕੂਲ ਮੈਦਾਨ ਵਿਚ ਪੁਦੂਚੇਰੀ ਪੁਲਿਸ ਨੂੰ ਪ੍ਰੈਜੀਡੈਂਟਸ ਪੁਲਿਸ ਕਲਰ ਪੇਂਟ ਕਰਨ ਦੇ ਸਮਾਰੋਹ ਵਿਚ ਹਿੱਸਾ ਲੈਂਦਿਆਂ ਕੀਤੀਆਂ। ਅੱਜ ਬਾਅਦ ਵਿਚ ਉਹ ਪੁਦੂਚੇਰੀ ਦੇ ਮੁਰੂਗਾ ਥੀਏਟਰ ਸਿਗਨਲ ਤੋਂ ਹਰ ਘਰ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ। ਪੁਦੂਚੇਰੀ ਪੁਲਿਸ ਨੂੰ ਵਧਾਈ ਦਿੰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰੈਜੀਡੈਂਟਸ ਕਲਰ ਹਾਸਲ ਕਰਨਾ ਕਿਸੇ ਵੀ ਅਨੁਸ਼ਾਸਿਤ ਪੁਲਿਸ ਬਲ ਦੇ ਜੀਵਨ ਵਿਚ ਸਭ ਤੋਂ ਗੌਰਵਮਈ ਪਲਾਂ ਵਿਚੋਂ ਇਕ ਹੈ।
1: आज से ही पुदुचेरी पुलिस देश की उन पुलिस फोर्सेस में शामिल हो गया है जिसको राष्ट्रपति जी ने अपना निशान प्रदान किया है। इस अवसर पर देश की महामहिम राष्ट्रपति द्रौपदी मुर्मू जी, हमारे सम्माननीय प्रधानमंत्री नरेंद्र मोदी जी और गृह मंत्रालय की ओर से मैं पुदुचेरी की पुलिस और पुदुचेरी की जनता और मुख्यमंत्री पुदुचेरी को हृदय से बहुत बहुत बधाई और साधुवाद देना चाहता हूँ।
0: इस मौके पुदुचेरी के उप राज्यपाल के कलासनाथन, मुख्यमंत्री एन रंगासामी, गृह मंत्री ए नमासिवियम और पुलिस डायरेक्टर जनरल शालिनी सिंह भी मौजूद सन। प्रधानमंत्री नरेंद्र मोदी ने कल अमरीका के उप राष्ट्रपति जे डी वैंस नाल फोन से गलबात की। दोवें नेतावां ने भारत अमरीका व्यापक आलमी रणनीतिक भाईवाली नूं होर मजबूत करन दे ढंग तरीकियां ते चर्चा की। उन्होंने व्यापार, रक्षा, महत्वपूर्ण ते उभरदियां तकनालोजियां, ऊर्जा सुरक्षा अते महत्वपूर्ण खनिजां विच सहयोग वधाउण दी अपनी वचनबद्धता नूं दोहराया। उन्होंने आपसी हित दे खेतरी अते अंतरराष्ट्रीय मुद्दयां ते भी विचार वटांदरा कीता। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅਸਾਮ ਵਿਚ ਛੜਨ ਸਬੰਧੀ ਹਾਲਤ ਗੰਭੀਰ ਬਣੀ ਹੋਈ ਹੈ। ਇਕ ਅਧਿਕਾਰਤ ਬੁਲੇਟਿਨ ਅਨੁਸਾਰ ਗੋਲਾਘਾਟ ਜ਼ਿਲ੍ਹੇ ਵਿਚ ਇਕ ਹੋਰ ਵਿਅਕਤੀ ਦੀ ਮੌਤ ਤੋਂ ਬਾਅਦ ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ, ਜਦੋਂ ਕਿ 1,47,000 ਤੋਂ ਵੱਧ ਲੋਕ ਹਾਲਾਂ ਵੀ ਪ੍ਰਭਾਵਿਤ ਨੇ। ਪ੍ਰਸ਼ਾਸਨ 53 ਰਾਹਤ ਕੈਂਪ ਚਲਾ ਰਿਹੈ ਜਿੱਥੇ 8,568 ਬੇਘਰ ਲੋਕਾਂ ਨੇ ਪਨਾਹ ਲਈ ਹੋਈ ਹੈ। ਇਸ ਤੋਂ ਇਲਾਵਾ 41 ਰਾਹਤ ਫੰਡ ਕੇਂਦਰ ਵੀ ਚੱਲ ਰਹੇ।